ਵਜੂਦ ਕੀਤਾ ਕੁਝ ਔਰ ਨਹੀਂ ਇਸ਼ਤਿਆਕ ਮੈਨੂੰ ਮਹੀਵਾਲ ਦੀ ਚਾਲ ਚਾਕਾਂ ਵਾਲੀ ਉਹ ਤਾਂ ਚਾਪ ਸਾਹਿਬ ਲੌਲਾਕ ਮੈਨੂੰ ਉਹ ਗੰਦਲ ਛੋਰੀ ਝੋਕ ਵਜਣ